0: ਆਕਾਸ਼ਵਾਣੀ ਚੰਡੀਗੜ੍ਹ ਤੋਂ ਇਸ ਵੇਲੇ ਤੁਸੀਂ ਸੁਣ ਰਹੇ ਹੋ ਲਾਈਵ ਪੰਜਾਬੀ ਫੋਨ ਇਨ ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ। ਇਸ ਪ੍ਰੋਗਰਾਮ 'ਚ ਤੁਸੀਂ ਵੀ ਆਪਣਾ ਕੋਈ ਸੁਨੇਹਾ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਟੈਲੀਫੋਨ ਨੰਬਰ ਨੇ 2660615, 2660617 ਤੇ 2660619। ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ?
1: ਸੈਕਟਰ 9 ਪੰਚਕੂਲੇ ਤੋਂ ਰਮੇਸ਼ ਗੁਲਾਟੀ ਵੱਲੋਂ। ਰਮੇਸ਼ ਕਪੂਰ ਭਾਅ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ ਰਮੇਸ਼ ਗੁਲਾਟੀ ਜੀ, ਕੀ ਹਾਲ ਚਾਲ ਹੈ ਤੁਹਾਡਾ?
1: ਬਹੁਤ ਮਿਹਰਬਾਨੀ, ਮੈਂ ਜਦੋਂ ਰੇਡੀਓ ਆਨ ਕੀਤਾ ਤੁਸੀਂ ਜਿਹੜਾ ਪ੍ਰੋਗਰਾਮ 'ਚ ਪਹਿਲਾਂ ਸੁਨੇਹਾ ਦਿੱਤਾ
0: ਜੀ
1: ਆਕਾਸ਼ਵਾਣੀ ਚੰਡੀਗੜ੍ਹ ਵੱਲੋਂ, ਤੇ ਮੈਨੂੰ ਆਪਣੀਆਂ ਚਾਰ ਲਾਈਨਾਂ ਲਿਖੀਆਂ ਹਿੰਦੀ ਪੰਜਾਬੀ 'ਚ ਟਰਾਂਸਲੇਟ ਕਰਨੇ 'ਚ ਲੱਗ ਗਿਆ ਜੀ ਥੋੜਾ ਟਾਈਮ।
0: ਵਾਹ ਜੀ ਵਾਹ।
1: ਤੇ ਕਪੂਰ ਸਾਹਿਬ ਤੁਹਾਡੇ ਸੁਨੇਹ ਦੇ ਨਾਲ ਹੀ ਤੇ ਮੈਨੂੰ ਆਪਣਾ ਲਿਖਿਆ ਆ ਗਿਆ ਕਿ ਪੈਰ ਧਰਤੀ ਤੇ ਹੋਣ, ਠੋਕਰ ਲੱਗੇ
0: ਜੀ
1: ਤੇ ਚੱਲਣ ਦਾ ਤਰੀਕਾ ਆ ਹੀ ਜਾਂਦਾ ਜੀ।
0: ਬਿਲਕੁਲ ਸਹੀ ਗੱਲ ਕਹੀ ਹੈ ਤੁਸੀਂ।
1: ਤੇ ਫਿਰ ਚਾਹੇ ਕਿੰਨੀ ਵੀ ਔਕੜਾਂ ਆਣ, ਬੰਦਾ ਆਪਣੀ ਮੰਜ਼ਿਲ ਪਾ ਹੀ ਜਾਂਦਾ।
0: ਬਿਲਕੁਲ, ਮਜ਼ਬੂਤ ਇਰਾਦਾ ਹੋਵੇ, ਬੁਲੰਦ ਹੌਸਲਾ ਹੋਵੇ, ਤੁਸੀਂ ਲਗਾਤਾਰ ਅੱਗੇ ਵੱਧ ਰਹੇ ਹੋ, ਚਾਹੇ ਮੁਸ਼ਕਲਾਂ ਹਜ਼ਾਰ ਆਉਂਦੀਆਂ ਪਰ ਉਹਨਾਂ ਨੂੰ ਪਾਰ ਕਰ ਹੀ ਜਾਂਦਾ ਬੰਦਾ।
1: ਬੰਦੇ ਨੂੰ ਲੱਗੇ ਰਹਿਣਾ ਚਾਹੀਦਾ ਜੀ, ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ। ਤੁਹਾਡਾ ਸੁਨੇਹਾ ਮੈਨੂੰ ਬਹੁਤ ਚੰਗਾ ਲੱਗਿਆ, ਮੈਂ ਵੀ ਇਹ ਲਿਖਦਾ ਰਹਿੰਦਾ ਜੀ ਵਿਹਲਾ ਬੈਠਿਆ। ਤੇ ਇਹ ਮੈਂ
0: ਬਹੁਤ ਵਧੀਆ ਤੁਸੀਂ ਲਿਖਿਆ ਜੀ ਰਮੇਸ਼ ਗੁਲਾਟੀ ਜੀ,
1: ਸਾਂਝੀ ਕਰੀਏ ਤੁਹਾਡੇ ਨਾਲ।
0: ਜੀ ਜੀ ਜੀ, ਔਰ ਉਮੀਦ ਕਰਦੇ ਹਾਂ ਤੁਹਾਡੇ ਇਸ ਸੁਨੇਹੇ ਦੇ ਉੱਤੇ ਸਾਡੇ ਸਾਰੇ ਸੁਣਨ ਵਾਲੇ ਜ਼ਰੂਰ ਅਮਲ ਕਰਨਗੇ। ਦੇਖੋ ਜ਼ਿੰਦਗੀ 'ਚ ਹਮੇਸ਼ਾ ਹਰ ਪਲ ਹਰ ਘੜੀ ਜਦੋਂ ਅਸੀਂ ਮਿਹਨਤ ਕਰਦੇ ਹਾਂ ਨਾ, ਤੇ ਮਿਹਨਤ ਨੂੰ ਹੀ ਫਲ ਲੱਗਦਾ ਹੈ ਨਾ।
1: ਬੰਦੇ ਨੂੰ ਬਾਰ ਬਾਰ ਕੋਸ਼ਿਸ਼ ਕਰਨੀ ਚਾਹੀਦੀ। ਉਹ ਮੱਕੜੀ ਦਾ ਕਹਾਵਤਾਂ ਅਸੀਂ ਸੁਣੀਆਂ ਜੀ, ਉਹ ਜਾਲਾ ਗਿਰਦੀ ਹੈ ਫਿਰ ਬੰਦੇ

0: ਜਾਂ ਅਖੀਰ ਕਾਮਯਾਬ ਹੋ ਜਾਂਦੀ ਹੈ।
1: ਬਿਲਕੁਲ ਬਿਲਕੁਲ,
0: ਹਿੰਮਤ ਨਹੀਂ ਹਾਰਨੀ ਚਾਹੀਦੀ, ਡਟੇ ਰਹਿਣਾ ਚਾਹੀਦਾ ਜੀ।
1: ਬੁਲੰਦ ਹੌਸਲੇ ਨਾਲ ਔਰ ਮਿਹਨਤ ਨਾਲ ਅੱਗੇ ਵਧਦੇ ਜਾਓ, ਮੰਜ਼ਿਲ ਤੁਹਾਡੇ ਕਦਮ ਚੁੰਮੇਗੀ। ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਵਾਸਤੇ।
0: ਮਿਹਰਬਾਨੀ ਸਰ।

0: ਬੋਲ ਰਹੇ ਹੋ?
1: 42 ਸੈਕਟਰ ਤੋਂ ਜੀ।
0: 42 ਸੈਕਟਰ ਤੋਂ
1: ਜੀ।
0: ਹੋਰ ਸੁਣਾਓ, ਕੀ ਹਾਲ ਚਾਲ ਹੈ ਤੁਹਾਡਾ?
1: ਠੀਕ ਠਾਕ ਜੀ, ਵਧੀਆ ਜੀ।
0: ਗਰਮੀ ਦੇ ਮੌਸਮ ਚ ਕਿੱਦਾਂ ਧਿਆਨ ਰੱਖ ਰਹੇ ਹੋ ਆਪਣਾ?
1: ਬਸ ਠੀਕ ਠਾਕ ਹੈ, ਨਿੰਬੂ ਪਾਣੀ ਲੱਸੀ ਵਗੈਰਾ ਪੀ ਦੀ ਹੈ।
0: ਅੱਛਾ, ਸਾਰਾ ਦਿਨ ਪੀਂਦੇ ਰਹਿੰਦੇ ਹੋ?
1: ਹਾਂ, ਤੇ ਬਾਹਰ ਜਾਣ ਤੋਂ ਪਹਿਲਾਂ ਥੋੜਾ ਠੰਡਾ ਪਾਣੀ ਪੀ ਲਈਦਾ
0: ਜੀ,
1: ਜ਼ਰੂਰੀ ਜਾਣਾ ਹੋਵੇ। ਤੇ ਫਿਰ 4 ਵਜੇ ਤੋਂ ਬਾਅਦ ਪੀ ਜਾਣਾ।
0: ਚਲੋ ਇੰਨਾ ਕੁਛ ਨਾ ਦੱਸੋ, ਤੁਸੀਂ ਸੁਨੇਹਾ ਦਿਓ ਹੁਣ।
1: ਅੱਛਾ, ਸੁਨੇਹਾ ਇਹ ਜੀ ਕਿ ਬਰਸਾਤਾਂ ਆਉਣ ਵਾਲੀਆਂ, ਤੇ ਬਰਸਾਤਾਂ ਤੋਂ ਪਹਿਲਾਂ ਆਪਣੀਆਂ ਛੱਤਾਂ ਵਗੈਰਾ ਸਾਫ ਕਰਵਾ ਲਓ, ਤੇ ਟਾਇਰ ਟੱਪਰ ਜਿਹੜੇ ਛੱਤਾਂ ਤੇ ਪਏ ਆ ਉਹਨਾਂ ਨੂੰ ਬਾਹਰ ਗੇਰ ਦਿਓ, ਤਾਂ ਕਿ ਪਾਣੀ ਛੱਤ ਤੇ ਰੁਕੇ ਨਾ।
0: ਜੀ ਜੀ ਬਿਲਕੁਲ।
1: ਹਾਂ, ਤਾਂ ਕਿ ਪਾਣੀ ਦੀ ਨਿਕਾਸੀ ਮਤਲਬ ਹੋ ਜੇ ਛੱਤਾਂ ਤੋਂ।
0: ਬਿਲਕੁਲ ਸਹੀ ਗੱਲ ਕਹਿ ਰਹੇ ਹੋ ਤੁਸੀਂ। ਦੇਖੋ ਪਹਿਲਾਂ ਹੀ ਤਿਆਰੀ ਰੱਖਣੀ ਚਾਹੀਦੀ ਹੈ ਬਰਸਾਤ ਤੋਂ।
1: ਤਿਆਰੀ ਰੱਖਣੀ ਚਾਹੀਦੀ ਹੈ, ਬਸ ਬਰਸਾਤ ਆਉਣ ਵਾਲੀ ਹੈ ਬਸ ਥੋੜੇ ਦਿਨਾਂ ਚ ਹੀ
0: ਜੀ।
1: ਹਾਂ, ਬਸ ਇੰਨਾ ਸੁਨੇਹਾ ਸੀ ਮੇਰਾ।
0: ਮਤਲਬ ਮੌਸਮ ਵਿਭਾਗ ਨੇ ਸਿੱਧਾ ਹੀ ਤੁਹਾਨੂੰ ਟੈਲੀਫੋਨ ਲਾ ਦਿੱਤਾ ਇਸ ਵਾਰੀ ਨਾ, ਹੈ ਨਾ
1: ਜੀ? ਮਤਲਬ ਆਪਾਂ ਤਾਂ ਰਿਪੇਅਰ ਰਿਪੂਰ ਕਰਵਾ ਕੇ ਮੈਸੇਜ ਵੀ, ਆਪਣਾ ਮੈਸੇਜ ਵੀ ਦੇ ਦਾ ਮੈਂ। ਬਸ ਇਹ ਥਾ ਮੇਰਾ ਸੁਨੇਹਾ।
0: ਬਹੁਤ ਹੀ ਚੰਗਾ ਤੁਹਾਡਾ ਸੁਨੇਹਾ। ਦੇਖੋ ਬਰਸਾਤਾਂ ਦੇ ਵਿੱਚ ਆਮ ਤੌਰ ਦੇ ਉੱਤੇ ਅਸੀਂ ਥੋੜੀ ਜਿਹੀ ਅਣਗਹਿਲੀ ਕਰ ਲੈਂਦੇ ਹਾਂ। ਕਈ ਜਿਹੜੇ ਟੁੱਟੇ ਹੋਏ ਭਾਂਡੇ ਆ ਉਹ ਛੱਤ ਦੇ ਉੱਤੇ ਰੱਖ ਦਿੰਦੇ ਆ, ਟਾਇਰ ਹੋ ਗਏ ਪੁਰਾਣੇ, ਹੈ ਨਾ? ਉਹਦੇ ਚ ਜਦੋਂ ਪਾਣੀ ਇਕੱਠਾ ਹੁੰਦਾ ਤੇ ਮੱਛਰ ਪੈਦਾ ਹੁੰਦਾ, ਤੇ ਫਿਰ ਬਿਮਾਰੀਆਂ ਜਿਹੜੀਆਂ ਉਹ ਇਨਸਾਨ ਨੂੰ ਆ ਘੇਰਦੀਆਂ।
1: ਹਾਂਜੀ ਹਾਂਜੀ ਹਾਂਜੀ।
0: ਬਹੁਤ ਚੰਗਾ ਤੁਹਾਡਾ ਸੁਨੇਹਾ, ਉਮੀਦ ਕਰਦੇ ਹਾਂ ਤੁਹਾਡੇ ਇਸ ਸੁਨੇਹੇ ਦੇ ਉੱਤੇ ਸਾਡੇ ਸਾਰੇ ਸੁਣਨ ਵਾਲੇ ਜ਼ਰੂਰ ਅਮਲ ਕਰਨਗੇ। ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਵਾਸਤੇ।
1: ਸ਼ੁਕਰੀਆ ਜੀ।

0: ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ?
1: ਜੀ ਟੀਵੀ ਮਾਰਕੀਟ ਮੰਡੀ ਅੰਮ੍ਰਿਤਸਰ ਤੋਂ ਮੁਹੰਮਦ ਅਨਵਰ ਅੰਸਾਰੀ ਬੋਲਦਾ ਸਰ।
0: ਹੋਰ ਅਨਵਰ ਅੰਸਾਰੀ ਜੀ, ਕੀ ਹਾਲ ਚਾਲ ਹੈ ਤੁਹਾਡਾ?
1: ਬਹੁਤ ਵਧੀਆ, ਸ਼ੁਕਰ ਅੱਲਾ ਦਾ। ਪਿਆਰ ਸਾਨੂੰ ਪੁਰਾਣੇ ਸਮੇਂ 'ਚ ਲੈ ਕੇ ਬਹੁਤ ਵਧੀਆ ਗੀਤ ਚੱਲਦਾ ਸੀਗਾ, ਤੁੱਤਕ ਤੁੱਤਕ ਟੂਟੀਆਂ, ਜੋ ਕਿ ਖੂਹਾਂ 'ਤੇ ਜਾ ਕੇ ਟੂਟੀਆਂ ਤੋੜ ਕੇ ਖਾਣੀਆਂ
0: ਜਾਂਦੀਆਂ। ਵਾਹ ਜੀ ਵਾਹ, ਬਿਲਕੁਲ ਸਹੀ ਗੱਲ ਕਹੀ ਤੁਸੀਂ। ਅੱਜ ਵੀ ਤੂਤਾਂ ਵਾਲੇ ਖੂਹ ਹੈਗੇ ਆ ਵੈਸੇ ਨਾ?
1: ਬਿਲਕੁਲ ਜੀ, ਥੋੜੇ ਦਿਨ ਹੋ ਗਏ ਮੈਂ ਸਾਡੇ ਨਾਲ ਦੇ ਖੇੜਾ ਪਿੰਡਾਂ ਵਿੱਚ ਉੱਥੇ ਤੂਤੀਆਂ ਚੁੱਕ ਕੇ ਲਿਆ ਕੇ ਸਾਰੇ ਬੱਚਿਆਂ ਨੂੰ ਖਵਾਈਆਂ, ਭਾਈ ਦੇ ਬੱਚਿਆਂ ਕੁੜੀਆਂ ਨੂੰ, ਪਿਆਰ ਆਪ ਵੀ
0: ਤੂਤਾਂ ਦੀ ਛਾਂ ਹੇਠ ਬੈਠਣਾ ਦੇਖੋ।
1: ਟਾਈਮ ਖਾਂਦੇ ਨੇ,
0: ਬਿਲਕੁਲ ਸਹੀ ਗੱਲ ਕਹਿ ਰਹੇ, ਉਹਨਾਂ ਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ।
1: ਨਾ ਜੀ ਨਾ, ਬਿਲਕੁਲ
0: ਹੈ ਨਾ
1: ਜੀ ਜੀ,
0: ਕਈ ਜਿਹੜੇ ਅਸੀਂ ਫਲ ਫਰੂਟ ਖਾਂਦੇ ਸੀ ਉਹਨਾਂ ਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ ਕੀ ਹੁੰਦੇ।
1: ਬਿਲਕੁਲ ਜੀ,
0: ਤੁਸੀਂ ਨਾਂ ਲੈ ਦੋਗੇ ਉਹਨਾਂ ਨੂੰ ਨਹੀਂ ਪਤਾ ਕਿੱਥੇ ਹੈ, ਹੈ ਨਾ? ਕਿਤੇ ਨਾ ਕਿਤੇ ਸਾਡੀ ਇਹ ਕਮੀ ਹੈ, ਅਸੀਂ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਨਹੀਂ ਦੱਸੀਆਂ।
1: ਜੀ ਜੀ ਸਰ,
0: ਜਿੱਦਾਂ ਤੁਸੀਂ ਤੂਤਾਂ ਦੀ ਗੱਲ ਕੀਤੀ, ਉਦਾਂ ਹੀ ਫਾਲਸਿਆਂ ਦੀ ਵੀ ਗੱਲ ਹੈ, ਹਨਾ? ਫਾਲਸੇ ਲੱਭਦੇ ਨਹੀਂ ਅੱਜ ਕੱਲ੍ਹ।
1: ਹਾਂਜੀ ਹਾਂਜੀ ਹਾਂਜੀ,
0: ਤੇ ਪ੍ਰੋਗਰਾਮ ਵਿੱਚ ਕੀ ਸੁਨੇਹਾ ਲੈ ਕੇ ਆਏ ਹੋ?
1: ਮੇਰਾ ਸੁਨੇਹਾ ਸਰ ਇਹ ਆ ਸਰ, ਅਸੀਂ ਹੁਣੇ ਤਕਰੀਬਨ ਇੱਕ ਦੋ ਦਿਨਾਂ 'ਚ ਫਾਦਰ ਡੇ ਤਿਆਰ ਯੋਗ ਦਿਵਸ ਮਨਾ ਕੇ ਹਟੇ ਆ ਸਰ।
0: ਬਿਲਕੁਲ,
1: ਇਹ ਮਨਾਉਣ ਦੇ ਨਾਲ ਸਰ ਅਸੀਂ ਇਸ ਤਰ੍ਹਾਂ ਦੀਆਂ ਫੋਟੋਆਂ ਪੋਸਟਾਂ ਪਾ ਕੇ ਪਿਆਰ ਦੇ ਕੇ ਇਹਨੂੰ ਭੁੱਲ ਜਾਈਏ। ਜਿਸ ਤਰ੍ਹਾਂ ਸਰ ਯੋਗ ਦਿਵਸ ਦੀ ਗੱਲ ਕਰਨੀ ਚਾਹੁੰਦਾ, ਯੋਗ ਦਿਵਸ ਇੱਕ ਅਜਿਹਾ ਚੀਜ਼ ਆ, ਯੋਗਾ ਯੋਗੀ ਸਾਨੂੰ ਹਰ ਵਾਸਤੇ ਜਦ ਵੀ ਸਮਾਂ ਮਿਲੇ ਤਕਰੀਬਨ ਕਰਦੇ ਰਹੀਏ। ਸਮਾਂ ਸਵੇਰ ਦੇ ਟਾਈਮ ਹੀ ਹਰੇਕ ਨੂੰ ਮਿਲਦਾ, ਜੇ ਦੁਪਹਿਰ ਦੇ ਸਮਾਂ ਵੀ ਮਿਲੇ ਤਾਂ ਵੀ ਬੰਦਾ 5-10 ਮਿੰਟ ਕਰ ਸਕਦਾ। ਕਹਿੰਦੇ ਕਰੋ ਯੋਗ ਰਹੋ ਨਿਰੋਗ।
0: ਬਿਲਕੁਲ ਸਹੀ ਗੱਲ ਹੈ, ਕਰੋ ਯੋਗ ਰਹੋ ਨਿਰੋਗ, ਕਿਉਂ ਔਰ ਯੋਗ ਨੂੰ ਆਪਣੀ ਜ਼ਿੰਦਗੀ ਦਾ ਜਦੋਂ ਅਸੀਂ ਹਿੱਸਾ ਬਣਾ ਲੈਂਦੇ ਹਾਂ ਨਾ, ਤੇ ਹਮੇਸ਼ਾ ਸਿਹਤਮੰਦ ਜ਼ਿੰਦਗੀ ਜੀਨੇ ਆ ਆਪਾਂ।
1: ਬਿਲਕੁਲ ਸਰ,
0: ਤੇ ਉਮੀਦ ਕਰਦੇ ਹਾਂ ਜੀ, ਉਮੀਦ ਕਰਦੇ ਹਾਂ ਤੁਹਾਡੇ ਇਸ ਸੁਨੇਹੇ ਦੇ ਉੱਤੇ ਸਾਡੇ ਸਾਰੇ ਸੁਣਨ ਵਾਲੇ ਜ਼ਰੂਰ ਅਮਲ ਕਰਨਗੇ। ਸ਼ੁਕਰੀਆ ਫੋਨ ਕਰਨ ਵਾਸਤੇ। ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ? ਹੈਲੋ, ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
2: ਮੈਂ ਕਿਰਨ ਬਾਤ ਕਰ ਰਹੀ ਹਾਂ।
0: ਕਿਰਨ ਜੀ, ਕਿੱਥੋਂ ਬੋਲ ਰਹੇ ਹੋ ਤੁਸੀਂ?
2: ਸਰ ਮੈਂ ਸ਼ਿਮਲਾ ਤੋਂ ਬੋਲ ਰਹੀ
0: ਹਾਂ। ਸ਼ਿਮਲਾ ਤੋਂ ਬੋਲ ਰਹੇ ਹੋ, ਤੇ ਪ੍ਰੋਗਰਾਮ ਵਿੱਚ ਕੀ ਸੁਨੇਹਾ ਲੈ ਕੇ ਆਏ? ਤੁਹਾਡੀ ਆਵਾਜ਼ ਇੱਕ ਤਾਂ ਖਰਾਬ ਹੋ ਰਹੀ ਹੈ।
2: ਸਰ ਮੈਂ ਤਾਂ ਇਹੀ ਕਹਿਣਾ ਚਾਹਾਂਗੀ ਆਪਣੇ ਮਾਂ ਪਿਓ ਤੋਂ।
0: ਹੈਲੋ, ਹਾਂਜੀ ਬੋਲੋ ਜੀ।
2: ਮੈਂ ਤਾਂ ਇਹ ਸੁਨੇਹਾ ਦੇਣਾ ਚਾਹਾਂਗੀ ਕਿ ਮੈਂ ਆਪਣੇ ਮਾਂ ਬਾਪ ਦਾ ਦਿਲ ਨਾ ਦੁਖਾਇਆ ਗਿਆ।
0: ਬਿਲਕੁਲ ਸਹੀ ਗੱਲ ਹੈ, ਦੇਖੋ ਮਾਂ ਬਾਪ ਨੇ ਸਾਨੂੰ ਜਨਮ ਦਿੱਤਾ, ਇਹ ਸੋਹਣਾ ਸੰਸਾਰ ਵਿਖਾਇਆ, ਔਰ ਮਾਂ ਬਾਪ ਨੂੰ ਦੇਖੋ ਆਪਣੇ ਬੱਚਿਆਂ ਤੋਂ ਬਹੁਤ ਉਮੀਦਾਂ ਹੁੰਦੀਆਂ ਕਿ ਸਾਡੇ ਬੱਚੇ ਵੱਡੇ ਹੋ ਕੇ ਸਾਡਾ ਨਾਂ ਰੋਸ਼ਨ ਕਰਨਗੇ, ਹੈ ਨਾ? ਅਤੇ ਬੱਚਿਆਂ ਨੂੰ ਵੀ ਚਾਹੀਦਾ ਕਿ ਮਾਂ ਬਾਪ ਦੇ ਜਿਹੜੇ ਸੁਪਨੇ ਨੇ ਉਹਨਾਂ ਨੂੰ ਵੀ ਸਾਕਾਰ ਕਰਨ, ਆਪਣੇ ਸੁਪਨਿਆਂ ਨੂੰ ਵੀ ਸਾਕਾਰ ਕਰਨ। ਉਮੀਦ ਕਰਦੇ ਹਾਂ ਤੁਹਾਡੇ ਇਸ ਸੁਨੇਹੇ ਦੇ ਉੱਤੇ ਸਾਡੇ ਸਾਰੇ ਸੁਣਨ ਵਾਲੇ ਜ਼ਰੂਰ ਅਮਲ ਕਰਨਗੇ। ਸ਼ੁਕਰੀਆ ਫੋਨ ਕਰਨ ਵਾਸਤੇ। ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਹੈਲੋ, ਕੌਣ ਬੋਲ ਰਹੇ ਹੋ?
3: ਹੈਲੋ, ਰਵੀਸ਼ਪੁਰ ਭਾਜੀ, ਨਮਸਕਾਰ ਜੀ।
0: ਨਮਸਕਾਰ ਜੀ।
3: ਜ਼ਿਲ੍ਹਾ ਲੁਧਿਆਣਾ, ਮੁੱਲਾਪੁਰ, ਜਾਖਾ ਮੰਡੀ ਤੋਂ ਰਜੇਸ਼।

0: ਬਿੱਟੂ ਬੋਲ ਰਿਹਾ ਜੀ।
1: ਜੀ ਬਿੱਟੂ ਜੀ, ਕੀ ਹਾਲ ਚਾਲ ਹੈ ਤੁਹਾਡਾ?
0: ਬਹੁਤ ਵਧੀਆ ਜੀ, ਤੁਹਾਡੇ ਕੋਲ ਖੜਕ ਰਹੇ ਹਾਂ ਜੀ।
1: ਵਾਹ ਜੀ ਵਾਹ, ਪ੍ਰੋਗਰਾਮ ਵਿੱਚ ਕੀ ਸੁਨੇਹਾ ਲੈ ਕੇ ਆਏ ਹੋ?
0: ਸੁਨੇਹਾ ਮੇਰਾ ਇੱਦਾਂ ਭਾਜੀ, ਦੇਖੋ ਅੱਜ ਕੱਲ੍ਹ ਅੱਗਾਂ ਬਹੁਤ ਲੱਗ ਰਹੀਆਂ।
1: ਕਿੱਥੇ?
0: ਜਿਹੜੇ ਆਪਾਂ ਘਰਾਂ ਦੇ ਵਿੱਚ ਏਸੀ ਲਵਾਏ ਹੋਏ ਆ, ਏਸੀ ਆਪਾਂ ਨੂੰ ਪੂਰੇ ਸਿਕਿਉਰਿਟੀ ਦੇ ਹਿਸਾਬ ਨਾਲ ਰੱਖਣੇ ਚਾਹੀਦੇ ਆ। ਇਹਨਾਂ ਦੀ ਸਮੇਂ ਸਿਰ ਸਰਵਿਸ ਹੋਵੇ, ਹਵਾਦਾਰ ਹੋਵੇ ਤੇ ਰੋਸ਼ਨੀ ਪੂਰੀ ਆਉਂਦੀ ਹੋਵੇ।
1: ਏਸੀ ਚ ਵੀ
0: ਹੋਣੀ ਚਾਹੀਦੀ ਹੈ,
1: ਏਸੀ ਚ ਵੀ ਰੋਸ਼ਨੀ ਹੋਣੀ ਚਾਹੀਦੀ ਹੈ,
0: ਏਸੀ ਵਾਲੇ ਕਮਰੇ ਦੇ ਵਿੱਚ ਵੀ ਥੋੜੀ ਰੋਸ਼ਨੀ ਪੈਣੀ ਚਾਹੀਦੀ ਹੈ।
1: ਉਹ ਤਾਂ ਹੁੰਦੀ ਹੈ ਰੋਸ਼ਨੀ ਤਾਂ। ਨਹੀਂ ਜੇ ਤੁਸੀਂ ਬੰਦ ਨੀ ਕਰੋਗੇ ਏਸੀ ਦੀ ਹਵਾ ਤੇ ਫਿਰ ਬਾਹਰ ਨਿਕਲ ਜਾਏਗੀ ਏਸੀ, ਫਿਰ ਕਾਹਦਾ ਰਹਿ ਗਿਆ ਉਹ, ਟੈਂਪਰੇਚਰ ਮੇਨਟੇਨ ਹੀ ਨਹੀਂ ਹੋਏਗਾ।
0: ਟਾਈਮ ਨਾਲ ਥੋੜੀ ਥੋੜੀ ਹਵਾ ਵੀ ਲੱਗਣੀ ਚਾਹੀਦੀ।
1: ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਟਾਈਮ ਟੂ ਟਾਈਮ ਜਿਹੜਾ ਉਹ ਏਸੀ ਦੀ ਸਰਵਿਸ ਕਰਾਉਂਦੇ ਰਹਿਣਾ ਚਾਹੀਦਾ, ਅਣਗਹਿਲੀ ਬਿਲਕੁਲ ਨਹੀਂ ਵਰਤਣੀ ਚਾਹੀਦੀ।
0: ਹਾਂਜੀ ਹਾਂਜੀ,
1: ਉਮੀਦ ਕਰਦੇ ਹਾਂ ਤੁਹਾਡੇ ਇਸ ਸੁਨੇਹੇ ਦੇ ਉੱਤੇ ਸਾਡੇ ਸਾਰੇ ਸੁਣਨ ਵਾਲੇ ਜ਼ਰੂਰ ਅਮਲ ਕਰਨਗੇ। ਸ਼ੁਕਰੀਆ ਫੋਨ ਕਰਨ ਵਾਸਤੇ। ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ?
2: ਰਾਮ ਰਾਮ ਜੀ।
1: ਰਾਮ ਰਾਮ ਜੀ, ਕੌਣ ਬੋਲ ਰਹੇ ਹੋ?
2: ਪਟਿਆਲੇ ਤੋਂ ਸ਼ਰਨ ਭੱਲਾ ਬੋਲ ਰਹੇ ਆ ਜੀ।
1: ਜੀ ਭੱਲਾ ਸਾਹਿਬ, ਕੀ ਹਾਲ ਚਾਲ ਹੈ ਤੁਹਾਡਾ?
2: ਬਹੁਤ ਫਸਟ ਕਲਾਸ ਜੀ।
1: ਪ੍ਰੋਗਰਾਮ 'ਚ ਕੀ ਸੁਨੇਹਾ ਲੈ ਕੇ ਆਏ ਹੋ, ਫਟਾਫਟ ਬੋਲੋ।
2: ਮੈਂ ਇਹੋ ਹੀ ਲੈ ਕੇ ਆਇਆ ਕਿ ਜਿਸ ਤਰ੍ਹਾਂ ਆਧਾਰ ਕਾਰਡ ਸਾਂਭ, ਕਿਸ ਤਰ੍ਹਾਂ ਮਾਂ ਬਾਪ ਨੂੰ ਸਾਂਭ ਲਓ।
1: ਹਾਂਜੀ,
2: ਜਿਸ ਤਰ੍ਹਾਂ ਆਪਣਾ ਆਧਾਰ ਕਾਰਡ ਨੀ ਲੋਕੀ ਸਾਂਭ ਲਏ, ਇਸ ਤਰ੍ਹਾਂ ਆਪਣੇ ਮਾਂ ਬਾਪ ਨੂੰ ਸਾਂਭ ਲਓ, ਕਿਉਂਕਿ ਮਾਂ ਬਾਪ ਨਾ ਘਰ ਦੇ ਮਿਸਾਲ ਹੁੰਦੇ ਨੇ ਜੀ।
1: ਬਿਲਕੁਲ ਸਹੀ ਗੱਲ ਕਹਿ ਰਹੇ ਹੋ ਤੁਸੀਂ,
2: ਕਿਉਂਕਿ ਇਹ ਘਰ ਕਾਲੇ ਚਾਬੀਆਂ ਦੋਵੇਂ ਨੇ। ਬਜ਼ੁਰਗ ਕਹਿ ਜਾਂਦੇ ਕਿ ਜਦੋਂ ਘਰੋਂ ਕੋਈ ਬਜ਼ੁਰਗ ਚਲ ਜਾਂਦਾ ਤਾਂ ਘਰ ਦੀ ਮਿਸਾਲ ਚੱਲ ਜਾਂਦੀ ਹੈ। ਸ਼ਿਮਲੇ ਵਾਲੀ ਵੀ ਔਰਤ ਨੇ ਬੋਲਿਆ ਸਾਂਭ ਲੈਣ ਬੱਚੇ ਅੱਜ ਕੱਲ੍ਹ ਦੇ ਮਾਪਿਆਂ ਨੂੰ ਤਾਂ ਠੀਕ ਹੈ, ਨਹੀਂ ਤਾਂ ਜਿਵੇਂ ਆਧਾਰ ਕਾਰਡ ਗੁੰਮ ਜਾਂਦਾ ਪਛਤਾਉਂਦੇ ਨੇ, ਉੱਥੇ ਪਛਤਾਉਣਗੇ।
1: ਆਧਾਰ ਕਾਰਡ ਤਾਂ ਫੇਰ ਤੁਸੀਂ ਡਾਊਨਲੋਡ ਕਰਕੇ ਉਹਨੂੰ ਪ੍ਰਿੰਟ ਆਊਟ ਕਢਾ ਸਕਦੇ ਹੋ, ਪਰ ਮਾਂ ਦੇਖੋ ਮਾਂ ਬਾਪ ਦੁਬਾਰਾ ਨੀ ਲੱਭਦੇ ਫਿਰ, ਹੈਨਾ? ਉਮੀਦ ਕਰਦੇ ਹਾਂ ਤੁਹਾਡੇ ਇਸ ਸੁਨੇਹੇ ਦੇ ਉੱਤੇ ਸਾਰੇ ਸੁਣਨ ਵਾਲੇ ਜ਼ਰੂਰ ਅਮਲ ਕਰਨਗੇ। ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਵਾਸਤੇ।

0: ਦੋਸਤੋ ਜੀ ਤਾਂ ਬਹੁਤ ਕਰਦਾ ਕਿ ਗੱਲਾਂ ਬਾਤਾਂ ਇਸੇ ਤਰ੍ਹਾਂ ਹੀ ਤੁਹਾਡੀਆਂ ਚੱਲਦੀਆਂ ਰਹਿਣ, ਪਰ ਸਮੇਂ ਹੱਥੋਂ ਅਸੀਂ ਮਜਬੂਰ ਹਾਂ। ਹੁਣ ਅੱਜ ਦਾ ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ ਖਤਮ ਕਰਨ ਦੀ ਆਪਣੇ ਦੋਸਤ ਰਮੇਸ਼ ਕਪੂਰ ਨੂੰ ਇਜਾਜ਼ਤ ਦਿਓ। ਪ੍ਰੋਗਰਾਮ ਦੀ ਅਗਲੀ ਕੜੀ 'ਚ ਅਗਲੇ ਮੰਗਲਵਾਰ ਦਿਨ 11:30 'ਤੇ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਰੱਬ ਰਾਖਾ।
1: ਸੁਨੇਹੇ ਮਿੱਤਰਾਂ ਦੇ, ਤੁਹਾਡੇ ਦਿਲ ਖਿੱਚਵੇਂ ਸੁਨੇਹੇ, ਤੁਹਾਡੇ ਦਿਲ ਦਾ ਹਾਲ ਤੇ ਪੰਜਾਬੀ ਗੀਤਾਂ ਦੀ ਧਮਾਲ ਜੀ, ਸੁਨੇਹੇ ਮਿੱਤਰਾਂ ਦੇ।
0: ਆਪ ਸੁਣ ਰਹੇ ਥੇ ਲਾਈਵ ਪੰਜਾਬੀ ਫੋਨ ਇਨ ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ। ਹਮ ਆਕਾਸ਼ਵਾਣੀ ਕੇ ਚੰਡੀਗੜ੍ਹ ਕੇਂਦਰ ਸੇ ਬੋਲ ਰਹੇ ਹੈਂ। ਆਈਏ ਸੁਣਤੇ ਹੈਂ ਸਮਾਚਾਰ ਆਕਾਸ਼ਵਾਣੀ ਕੇ ਦਿੱਲੀ ਕੇਂਦਰ ਸੇ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਮਾਈ ਭਾਰਤ ਨੇ ਚੰਡੀਗੜ੍ਹ ਅਤੇ ਪੰਜਾਬ ਭਰ ਵਿੱਚ ਯੂਥ ਕਲੱਬ ਵਿਕਾਸ ਮੁਹਿੰਮ 2026 ਦੀ ਸ਼ੁਰੂਆਤ ਕੀਤੀ ਹੈ। ਇਸ ਦਾ ਉਦੇਸ਼ ਨੌਜਵਾਨਾਂ ਦੀ ਭਾਗੀਦਾਰੀ ਨੂੰ ਮਜ਼ਬੂਤ ਕਰਨਾ ਅਤੇ ਸੰਗਠਿਤ ਯੁਵਾ ਸਮੂਹਾਂ ਰਾਹੀਂ ਭਾਈਚਾਰੇ ਦੀ ਅਗਵਾਈ ਵਾਲੇ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਇਸ ਮੁਹਿੰਮ ਦੇ ਹਿੱਸੇ ਵਜੋਂ ਚੰਡੀਗੜ੍ਹ ਅਤੇ ਪੰਜਾਬ 'ਚ ਕੰਮ ਕਰ ਰਹੇ ਸਾਰੇ ਮੌਜੂਦਾ ਯੂਥ ਕਲੱਬਾਂ, ਮਹਿਲਾ ਮੰਡਲਾਂ ਅਤੇ ਯੂਥ ਐਸੋਸੀਏਸ਼ਨਾਂ ਨੂੰ ਮਾਈ ਭਾਰਤ ਨਾਲ ਜੁੜਨ ਅਤੇ ਰਾਸ਼ਟਰ ਨਿਰਮਾਣ ਪਹਿਲਕਦਮੀਆਂ 'ਚ ਸਰਗਰਮ ਭਾਈਵਾਲ ਬਣਨ ਲਈ ਸੱਦਾ ਦਿੱਤਾ ਗਿਆ। ਇਹ ਮੁਹਿੰਮ ਦਿਲਚਸਪੀ ਰੱਖਣ ਵਾਲੇ ਨੌਜਵਾਨਾਂ ਨੂੰ ਨਵੇਂ ਯੂਥ ਕਲੱਬ ਬਣਾਉਣ ਤੇ ਉਨ੍ਹਾਂ ਨੂੰ ਮਾਈ ਭਾਰਤ ਨਾਲ ਰਜਿਸਟਰਡ ਕਰਨ ਲਈ ਵੀ ਉਤਸ਼ਾਹਿਤ ਕਰੇਗੀ। ਮਾਈ ਭਾਰਤ ਭਾਰਤ ਦੀ ਤਰੱਕੀ 'ਚ ਜੁੜਨ, ਸਿੱਖਣ ਤੇ ਯੋਗਦਾਨ ਪਾਉਣ ਲਈ ਇੱਕ ਮੰਚ ਹੈ। ਮਾਈ ਭਾਰਤ ਚੰਡੀਗੜ੍ਹ ਦੇ ਜ਼ਿਲ੍ਹਾ ਯੂਥ ਅਫਸਰ ਵਿਨੇ ਕੁਮਾਰ ਨੇ ਦੱਸਿਆ ਕਿ ਉਹ ਸੰਗਠਨ ਜੋ ਆਪਣੇ ਮੌਜੂਦਾ ਕਲੱਬਾਂ ਨੂੰ ਜੁੜਨ ਵਿੱਚ ਦਿਲਚਸਪੀ ਰੱਖਦੇ ਨੇ ਜਾਂ ਇੱਕ ਨਵਾਂ ਯੂਥ ਕਲੱਬ ਸਥਾਪਿਤ ਕਰਨਾ ਚਾਹੁੰਦੇ ਨੇ, ਉਹ ਚੰਡੀਗੜ੍ਹ ਦੇ ਸੈਕਟਰ 12 ਵਿੱਚ ਪੰਜਾਬ ਇੰਜੀਨੀਅਰਿੰਗ ਕਾਲਜ ਕੈਂਪਸ ਵਿੱਚ ਮਾਈ ਭਾਰਤ ਦਫ਼ਤਰ 'ਚ ਉਹਨਾਂ ਦੇ

ਸੰਪਰਕ ਕਰ ਸਕਦੇ ਨੇ। ਉਪ ਰਾਸ਼ਟਰਪਤੀ ਸੀ ਵੀ ਰਾਧਾ ਕ੍ਰਿਸ਼ਨਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਏ। ਉਪ ਰਾਸ਼ਟਰਪਤੀ ਨੇ ਡਾ ਮੁਖਰਜੀ ਨੂੰ ਇਕ ਦੂਰਦਰਸ਼ੀ ਨੇਤਾ, ਇਕ ਪ੍ਰਸਿੱਧ ਸਿੱਖਿਆ ਸ਼ਾਸਤਰੀ ਤੇ ਇਕ ਦੇਸ਼ ਭਗਤ ਕਰਾਰ ਦਿੱਤਾ। ਉਨਾਂ ਕਿਹਾ ਕਿ ਡਾ ਮੁਖਰਜੀ ਨੇ ਨਿਡਰਤਾ ਨਾਲ ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਸਮਰਥਨ ਕੀਤਾ। ਉਪ ਰਾਸ਼ਟਰਪਤੀ ਨੇ ਕਿਹਾ ਕਿ ਉਨਾਂ ਦੀ ਕੁਰਬਾਨੀ ਅਤੇ ਇਕ ਮਜ਼ਬੂਤ ਵਿਕਸਿਤ ਭਾਰਤ ਬਣਾਉਣ ਲਈ ਅਟਲ ਵਚਨਬੱਧਤਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਡਾ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਆਪਣਾ ਸਾਰਾ ਜੀਵਨ ਦੇਸ਼ ਦੇ ਵਿਕਾਸ ਲਈ ਸਮਰਪਿਤ

ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ ਐਫ ਐਮ 107.2 ਮੈਗਾਹਰਟਸ 'ਤੇ ਸ਼ਾਮ ਦੇ 6 ਵਜਣ ਵਾਲੇ ਨੇ ਲੋਹਨ ਸੁਣੋ ਦਿੱਲੀ ਕੇਂਦਰ ਤੋਂ ਹਿੰਦੀ ਵਿੱਚ ਸਮਾਚਾਰ।

ਤਾਂ ਜੋ ਕਿਸੇ ਵੀ ਵਿਅਕਤੀ ਨੂੰ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਲਈ ਪਰੇਸ਼ਾਨ ਨਾ ਹੋਣਾ ਪਵੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਦੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸਵੇਰੇ ਅਚਨਚੇਤ ਨਿਰੀਖਣ ਤੋਂ ਬਾਅਦ ਮੋਗਾ ਨਗਰ ਨਿਗਮ ਕਮਿਸ਼ਨਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਹੁਕਮ ਦਿੱਤੇ ਨੇ। ਜ਼ਿਕਰਯੋਗ ਹੈ ਕਿ ਨਿਰੀਖਣ ਦੌਰਾਨ ਸ਼ਹਿਰ ਭਰ ਵਿਚ ਸਫ਼ਾਈ ਵਿਚ ਕਾਫ਼ੀ ਉਣਤਾਈਆਂ ਪਾਈਆਂ ਗਈਆਂ। ਅੱਜ ਮੋਗਾ ਸ਼ਹਿਰ ਚ ਨਿਰੀਖਣ ਦੌਰਾਨ ਹਰਜੋਤ ਸਿੰਘ ਬੈਂਸ ਨੇ ਵਸਨੀਕਾਂ ਨਾਲ ਗੱਲਬਾਤ ਕੀਤੀ ਤੇ ਸ਼ਹਿਰ ਵਿਚ ਖੁੱਲ੍ਹੇ ਕੂੜੇ ਵਾਲੀਆਂ ਥਾਵਾਂ ਨੂੰ ਦੇਖਿਆ। ਮੰਤਰੀ ਨੇ ਕਿਹਾ ਕਿ ਸਫ਼ਾਈ ਚ ਕੁਤਾਹੀ ਜਾਣ ਗੇਲੇ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਏਗੀ। ਮੰਤਰੀ ਨੇ ਕਿਹਾ ਕਿ ਸ਼ਹਿਰ ਚ ਅਚਨਚੇਤ ਨਿਰੀਖਣ ਜਾਰੀ ਰਹਿਣਗੇ ਤੇ ਲਾਪਰਵਾਹੀ ਕਰਨ ਵਾਲੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਮੰਨਿਆ ਜਾਏਗਾ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਕਾਇਮ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਵਜੋਂ ਚਾਰ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਉਨ੍ਹਾਂ ਦੇ ਮਸਲਿਆਂ ਤੇ ਵਿਚਾਰ ਵਟਾਂਦਰਾ ਕਰਨ ਲਈ ਮੀਟਿੰਗ ਕੀਤੀ। ਅੱਜ ਚੰਡੀਗੜ੍ਹ ਸਥਿਤ ਆਪਣੇ ਦਫ਼ਤਰ ਵਿਖੇ ਉੱਚ ਪੱਧਰੀ ਮੀਟਿੰਗਾਂ ਦੌਰਾਨ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਸੌਂਪੇ ਗਏ ਮੰਗ ਪੱਤਰਾਂ ਦੀ ਸਮੀਖਿਆ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਮੁਲਾਜ਼ਮਾਂ ਵੱਲੋਂ ਉਠਾਈਆਂ ਸਾਰੀਆਂ ਜਾਇਜ਼ ਮੰਗਾਂ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਬੰਧਤ ਵਿਭਾਗੀ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਦੇ ਮੁਲਾਜ਼ਮਾਂ ਨੂੰ ਸਮੇਂ ਸਿਰ ਰਾਹਤ ਦੇਣ ਲਈ ਪਹਿਲਾਂ ਤੋਂ ਵਿਚਾਰਾਧੀਨ ਮਾਮਲਿਆਂ ਦੀ ਪ੍ਰਸ਼ਾਸਕੀ ਪ੍ਰਕਿਰਿਆ ਵਿਚ ਤੇਜ਼ੀ ਲਿਆਂਦੀ ਜਾਵੇ। ਪੰਜਾਬ ਸਰਕਾਰ ਵੱਲੋਂ ਕੱਲ੍ਹ ਮੋਹਾਲੀ ਸਥਿਤ ਐਮਐਟੀ ਯੂਨੀਵਰਸਿਟੀ ਵਿਖੇ ਐਨਆਰਆਈ ਮਿਲਣੀ 2026 ਦਾ ਆਯੋਜਨ ਕੀਤਾ ਜਾ ਰਿਹੈ। ਪੰਜਾਬ ਦੇ ਐਨਆਰਆਈ ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਐਨਆਰਆਈ ਮਿਲਣੀ 2026 ਐਨਆਰਆਈ ਤੇ ਪੰਜਾਬ ਸਰਕਾਰ ਦਰਮਿਆਨ ਸਿੱਧੇ ਸੰਵਾਦ ਲਈ ਇਕ ਮਹੱਤਵਪੂਰਨ ਮੰਚ ਹੈ ਜਿੱਥੇ ਭਾਗੀਦਾਰ ਆਪਣੀਆਂ ਸਮੱਸਿਆਵਾਂ ਅਤੇ ਸੁਝਾਅ ਸਾਂਝੇ ਕਰ ਸਕਦੇ ਨੇ ਅਤੇ ਆਪਣੇ ਜ਼ਿਲ੍ਹਿਆਂ ਅਤੇ ਸੂਬੇ ਨਾਲ ਸਬੰਧਤ ਮਾਮਲਿਆਂ ਦੇ ਹੱਲ ਵਾਸਤੇ ਸਰਕਾਰ ਨਾਲ ਸਿੱਧੀ ਗੱਲਬਾਤ ਕਰ ਸਕਣਗੇ। ਕੇਂਦਰ ਸਰਕਾਰ ਦੇ ਸੂਖਮ ਲਘੂ ਤੇ ਦਰਮਿਆਨੇ ਉਦਯੋਗਾਂ ਬਾਰੇ ਵਿਭਾਗ ਤਹਿਤ ਨੈਸ਼ਨਲ SC ST ਹੱਬ ਲੁਧਿਆਣਾ ਵੱਲੋਂ ਦਲਿਤ ਇੰਡੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਸਹਿਯੋਗ ਨਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਕੱਲ੍ਹ 24 ਜੂਨ ਨੂੰ ਉਦਮੀ ਜਾਗਰੂਕਤਾ ਤੇ ਵਿਸ਼ੇਸ਼ ਵਿਕਰੇਤਾ ਵਿਕਾਸ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹੈ। ਇਸ ਦਾ ਉਦੇਸ਼ ਮੌਜੂਦਾ SC ST ਉਦਮੀਆਂ ਵਿਚ ਵਪਾਰਕ ਮੌਕਿਆਂ ਤੇ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨਾ ਏ। ਪੰਜਾਬ ਰਾਜ ਖੁਰਾਕ ਕਮਿਸ਼ਨ ਨੇ ਸੂਬੇ ਚ ਖੁਰਾਕ ਸੁਰੱਖਿਆ ਨੂੰ ਮਿੱਟੀ ਦੀ ਉਪਜਾਊ ਸ਼ਕਤੀ ਨਾਲ ਜੋੜਨ ਦੇ ਮਿਸ਼ਨ ਨੂੰ ਜਾਰੀ ਰੱਖਦੇ ਹੋਏ ਰੀਜਨਰੇਟਿੰਗ ਪੰਜਾਬ ਸੰਸਥਾ ਨਾਲ ਮਿਲ ਕੇ ਵਿਸਥਾਰਿਤ ਵਿਚਾਰ ਚਰਚਾ ਕੀਤੀ ਤਾਂ ਜੋ ਸਾਰੇ ਭਾਈਵਾਲਾਂ ਦੀ ਸਰਗਰਮ ਭਾਗੀਦਾਰੀ ਨਾਲ ਇਸ ਸਬੰਧੀ ਭਵਿੱਖਮੁਖੀ ਰਣਨੀਤੀ ਉਲੀਕੀ ਜਾ ਸਕੇ। ਕਮਿਸ਼ਨ ਦੇ ਚੇਅਰਮੈਨ ਬਾਲਮੁਕੰਦ ਸ਼ਰਮਾ ਨੇ ਇਸ ਦੌਰਾਨ ਖੇਤੀਬਾੜੀ, ਪਾਣੀ, ਸਿਹਤ ਤੇ ਜਲਵਾਯੂ ਦੇ ਆਪਸ ਵਿਚ ਨਿਭਾਈ ਨਾਲ ਜੁੜੇ ਹੋਣ ਤੇ ਜ਼ੋਰ ਦਿੱਤਾ। ਪੰਜਾਬ ਦੇ ਸੰਸਥਾਪਕ ਸੁਮਿਤ ਸੰਧੂ ਨਾਲ ਮਿਲ ਕੇ ਜੀਵਤ ਮਿੱਟੀ ਮਿਸ਼ਨ ਤੇ ਧਰਤੀ ਦੀਆਂ ਧੀਆਂ ਵਰਗੇ ਨਵੇਂ ਸੰਕਲਪਾਂ ਦੀ ਸ਼ੁਰੂਆਤ ਕਰਦਿਆਂ ਚੇਅਰਮੈਨ ਨੇ ਮਿੱਟੀ ਦੀ ਸਿਹਤ ਨੂੰ ਸੁਚੇਤ ਕਰਨ ਤੇ ਇਸ ਨੂੰ ਬਿਹਤਰ ਕਰਨ ਦੀ ਲੋੜ ਤੇ ਵੀ ਜ਼ੋਰ ਦਿੱਤਾ। ਗੁਰਦਾਸਪੁਰ ਦੇ ਸਠਿਆਲੀ ਹੈੱਡਵਰਕਸ ਨੇੜੇ ਅੱਪਰ ਬਾਰੀ ਦੁਆਬ ਨਹਿਰ ਵਿਚ ਬੀਤੇ ਦਿਨੀ ਪਏ 100 ਫੁੱਟ ਦੇ ਪਾੜ ਨੂੰ ਪੂਰਨ ਦਾ ਕੰਮ ਅੱਜ ਵੀ ਜਾਰੀ ਹੈ। ਗੁਰਦਾਸਪੁਰ ਤੋਂ ਸਾਡੇ ਪੱਤਰਕਾਰ ਨੇ ਦਸਿਆ ਕਿ ਇਸ ਪਾੜ ਨੂੰ ਅੱਜ ਤੱਕ ਪੂਰਿਆ ਨਹੀਂ ਜਾ ਸਕਿਆ। ਉਦੋਂ ਨਹਿਰੀ ਵਿਭਾਗ ਦੇ ਐਕਸੀਅਨ ਵਿਸ਼ਾਲ ਮਹਿਤਾ ਦਾ ਕਹਿਣਾ ਹੈ ਕਿ ਕੰਮ ਚੰਗੀ ਪੱਧਰ ਤੇ ਜਾਰੀ ਹੈ ਤੇ ਜਲਦ ਹੀ ਇਸ ਨੂੰ ਪੂਰ ਲਿਆ ਜਾਏਗਾ। ਉਦੋਂ ਤਰਨ ਤਾਰਨ ਦੇ ਰਸੂਲਪੁਰ ਨੇੜੇ ਰਾਜਪਾਤ ਚ ਕੱਲ੍ਹ ਪਏ ਪਾੜ ਕਾਰਨ ਇਲਾਕੇ ਦੇ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਪਾਣੀ ਚ ਡੁੱਬ ਗਈ ਹੈ ਜਿਸ ਨਾਲ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਇਆ। ਪ੍ਰਸ਼ਾਸਨ ਤੇ ਸਥਾਨਕ ਲੋਕਾਂ ਦੇ ਸਾਂਝੇ ਯਤਨਾਂ ਸਦਕਾ ਰਾਜਪਾਤ ਚ ਬੰਨ ਬਣਾ ਕੇ ਇਸ ਤੇ ਵਹਾਅ ਨੂੰ ਕਾਬੂ ਕੀਤਾ ਗਿਆ ਜਿਸ ਨਾਲ ਹੁਣ ਪਾਣੀ ਦਾ ਪੱਧਰ ਕਾਫ਼ੀ ਘੱਟ ਗਿਆ। ਪ੍ਰਭਾਵਿਤ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਫਸਲਾਂ ਦੇ ਹੋਏ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਮਾਨਸਾ ਪੁਲਿਸ ਨੇ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਨੂੰ ਡਰਾ ਧਮਕਾ ਕੇ ਠੱਗੀਆਂ ਮਾਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਵੱਲੋਂ ਕੀਤੀ ਗਈ ਤੁਰੰਤ ਕਾਰਵਾਈ ਦੌਰਾਨ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ 3 ਮੁਲਜ਼ਮਾਂ ਖਿਲਾਫ਼ ਪਹਿਲਾਂ ਵੀ ਵੱਖ ਵੱਖ ਥਾਣਿਆਂ 'ਚ ਕਈ ਅਪਰਾਧਿਕ ਮਾਮਲੇ ਦਰਜ ਨੇ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਕੁਝ ਥਾਵਾਂ ਤੇ 26 ਜੂਨ ਤੱਕ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਸਬੰਧੀ ਯੈਲੋ ਅਲਰਟ ਜਾਰੀ ਕੀਤਾ। ਇਸ ਦੌਰਾਨ ਪੰਜਾਬ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਅਗਲੇ 3 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ 'ਚ 2 ਤੋਂ 3 ਡਿਗਰੀ ਸੈਲਸੀਅਸ ਦਾ ਵਾਧਾ ਵੀ ਹੋ ਸਕਦਾ ਹੈ। ਪਿਛਲੇ 24 ਘੰਟਿਆਂ 'ਚ ਪੰਜਾਬ ਦੇ ਕੁਝ ਹਿੱਸਿਆਂ 'ਚ ਹਲਕੀ ਬਾਰਿਸ਼ ਹੋਈ ਹੈ। ਅੱਜ ਪੰਜਾਬ ਤੇ ਪਟਿਆਲਾ 'ਚ ਵੱਧ ਤੋਂ ਵੱਧ ਤਾਪਮਾਨ 38.8 ਡਿਗਰੀ ਸੈਲਸੀਅਸ ਅਤੇ ਹਰਿਆਣਾ ਦੇ ਰੋਹਤਕ 'ਚ ਵੱਧ ਤੋਂ ਵੱਧ ਤਾਪਮਾਨ 41.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਦੂਜੇ ਨਾਗਰਿਕ ਸਨਮਾਨ ਸਮਾਰੋਹ 'ਚ ਪਦਮ ਪੁਰਸਕਾਰ ਪ੍ਰਦਾਨ ਕੀਤੇ। ਡੇਰਾ ਸੱਚਖੰਡ ਬੱਲਾ ਤੋਂ ਅਧਿਆਤਮ ਗੁਰੂ ਸੰਤ ਨਿਰੰਜਨ ਦਾਸ ਜੀ ਅਤੇ ਚੰਡੀਗੜ੍ਹ ਤੋਂ ਇੰਦਰਜੀਤ ਸਿੰਘ ਸਿੱਧੂ ਨੂੰ ਪਦਮ ਸ੍ਰੀ ਨਾਲ ਨਵਾਜ਼ਿਆ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ 'ਚ ਨਵ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਪੰਜਾਬ ਸਰਕਾਰ ਵੱਲੋਂ ਦਿਵਿਆਂਗ ਜਨਾਂ ਦੀ ਆਰਥਿਕ ਸੁਰੱਖਿਆ ਲਈ ਚਾਲੂ ਵਿੱਤੀ ਸਾਲ ਦੌਰਾਨ 125 ਕਰੋੜ ਤੋਂ ਵੱਧ ਦੀ ਰਾਸ਼ੀ ਜਾਰੀ।

0: ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਦੇ ਅਚਨਚੇਤ ਨਿਰੀਖਣ ਪਿੱਛੋਂ ਸਵਾਈ ਚੋਣ ਤਾਈਆਂ ਕਰਕੇ ਮੋਗਾ ਦੇ ਨਗਰ ਨਿਗਮ ਕਮਿਸ਼ਨਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਤੇ ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਚ ਕੁਝ ਥਾਵਾਂ ਤੇ 26 ਜੂਨ ਤੱਕ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
1: FM 107.2 ਮੈਗਾਹਰਟਜ਼ ਤੇ ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ। ਅੰਮ੍ਰਿਤ ਪਾਣੀ ਦੇ ਤਹਿਤ ਸਰਵਣ ਕਰਦੇ ਹਾਂ ਕੁਝ ਸ਼ਬਦ। ਭਾਈ ਗੋਪਾਲ ਸਿੰਘ ਜੀ ਦੀ ਆਵਾਜ਼ ਵਿੱਚ ਸਰਵਣ ਕਰਦੇ ਹਾਂ ਇਹ ਸ਼ਬਦ।

ਅੰਮ੍ਰਿਤ ਬਾਣੀ ਦੇ ਤਹਿਤ ਹੁਣੇ ਤੁਸੀਂ ਸਰਵਣ ਕਰ ਰਹੇ ਸੀ ਕੁਝ ਸ਼ਬਦ। ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਐਫਐਮ 107.2 ਮੈਗਾਹਰਟਸ 'ਤੇ। ਅਗਲਾ ਪ੍ਰੋਗਰਾਮ ਜੈ ਮਾਲਾ, ਇਹ ਪ੍ਰੋਗਰਾਮ ਅਸੀਂ ਵਿਵੇਕ ਭਾਰਤੀ ਮੁੰਬਈ ਤੋਂ ਰਿਲੇ ਕਰਾਂਗੇ।

ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ FM 107.2 ਮੈਗਾਹਰਟਸ 'ਤੇ। ਪੇਸ਼ ਨੇ ਮੁੱਖ ਪ੍ਰਾਦੇਸ਼ਕ ਖਬਰਾਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ

0: ਨੇ ਅੱਜ ਨਵੀਂ ਦਿੱਲੀ ਵਿੱਚ ਨੈਫਿਡ ਨਿਲਾਮੀ ਪੋਰਟਲ ਲਾਂਚ ਕੀਤਾ। ਪੋਰਟਲ ਰਾਹੀਂ 48 ਘੰਟਿਆਂ ਦੇ ਅੰਦਰ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਭੁਗਤਾਨ ਪ੍ਰਾਪਤ ਹੋਣਗੇ। ਕੇਂਦਰੀ ਸਹਿਕਾਰਤਾ ਮੰਤਰੀ ਨੇ ਕਿਸਾਨਾਂ ਦੀ ਸਿੱਧੀ ਭਾਗੀਦਾਰੀ ਨੂੰ ਮਜ਼ਬੂਤ ਕਰਨ ਲਈ ਖਰੀਦ ਕਾਰਜਾਂ ਵਿੱਚ ਵਿਚੋਲੀਆਂ ਦੀ ਭੂਮਿਕਾ ਨੂੰ ਖਤਮ ਕਰਨ ਦਾ ਸੱਦਾ ਦਿੱਤਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਸ਼ਾਮ ਰਾਸ਼ਟਰਪਤੀ ਭਵਨ ਵਿਖੇ ਦੂਜੇ ਨਾਗਰਿਕ ਪੁਰਸਕਾਰ ਸਮਾਰੋਹ ਵਿੱਚ ਕੁੱਲ 65 ਪਦਮ ਪੁਰਸਕਾਰ ਪੇਸ਼ ਕੀਤੇ, ਜਿਨ੍ਹਾਂ ਵਿੱਚ 2 ਪਦਮ ਭੂਸ਼ਣ, 7 ਪਦਮ ਭੂਸ਼ਣ ਅਤੇ 56 ਪਦਮ ਸ਼੍ਰੀ ਸ਼ਾਮਲ ਨੇ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਟੋ ਮਿਊਟੇਸ਼ਨ ਸਿਸਟਮ ਅਤੇ ਕਾਗਜ਼ ਰਹਿਤ ਜ਼ਮੀਨ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਕੀਤੀ। ਹੁਣ ਇੰਤਕਾਲ ਨੂੰ ਹਰਿਆਣਾ ਵਿੱਚ ਘਰ ਬੈਠੇ ਹੀ ਡਾਊਨਲੋਡ ਕੀਤਾ ਜਾ ਸਕੇਗਾ। ਹਰਿਆਣਾ 1994 ਦੇ ਅਪਰ ਯਮੁਨਾ ਬੋਰਡ ਸਮਝੌਤੇ ਦੇ ਅਨੁਸਾਰ ਪਾਈਪਲਾਈਨਾਂ ਰਾਹੀਂ ਰਾਜਸਥਾਨ ਨੂੰ ਆਪਣੇ ਹਿੱਸੇ ਦਾ ਪਾਣੀ ਸਪਲਾਈ ਕਰੇਗਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜਾਪਾਨ ਵਿੱਚ ਆਯੋਜਿਤ ਅੰਤਰਰਾਸ਼ਟਰੀ ਗੀਤਾ ਮਹੋਤਸਵ ਦੇ ਸਮਾਪਤੀ ਸਮਾਰੋਹ ਨੂੰ ਇੱਕ ਵੀਡੀਓ ਸੰਦੇਸ਼ ਰਾਹੀਂ ਸੰਬੋਧਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਗੀਤਾ ਇੱਕ ਅਨਮੋਲ ਵਿਰਾਸਤ ਹੈ ਜੋ ਮਨੁੱਖੀ ਜੀਵਨ ਦਾ ਮਾਰਗਦਰਸ਼ਨ ਕਰਦੀ ਹੈ। ਹਰਿਆਣਾ ਕੈਬਨਿਟ ਵੱਲੋਂ ਹਰਿਆਣਾ ਬਾਗਵਾਨੀ ਨਰਸਰੀ ਐਕਟ 2025 ਦੀ ਧਾਰਾ 22-1 ਦੇ ਤਹਿਤ ਹਰਿਆਣਾ ਬਾਗਵਾਨੀ ਨਰਸਰੀ ਨਿਯਮ 2026 ਨੂੰ ਮਨਜ਼ੂਰੀ ਦਿੱਤੇ ਜਾਣ ਨਾਲ ਕਿਸਾਨਾਂ ਨੂੰ ਰਾਹਤ ਮਿਲੀ। ਮੌਸਮ ਵਿਭਾਗ ਨੇ 26 ਤਰੀਕ ਤੱਕ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਵਿੱਚ ਕੁਝ ਥਾਵਾਂ 'ਤੇ ਗਰਜ ਅਤੇ ਬਿਜਲੀ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਹੈ। ਮੁੱਖ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ।
1: ਸ਼੍ਰੋਤਾਓ, ਮੈਂਟਲ ਹੈਲਥ ਮਾਨਸਿਕ ਸਵਾਸਥਯ ਇੱਕ ਐਸਾ ਸਬਜੈਕਟ ਹੈ ਜਿਸ ਪਰ ਅਭੀ ਭੀ ਖੁੱਲ ਕਰ ਬਾਤ ਨਹੀਂ ਹੋਤੀ ਔਰ ਦੂਸਰੀ ਓਰ ਆਪ ਸਮਾਜ ਮੇਂ ਸੜਕੋਂ ਪਰ ਯਾ ਕਹੀਂ ਔਰ ਦੇਖੇਂ ਤੋ ਵਾਇਲੈਂਸ ਦਿਨ ਪ੍ਰਤੀ ਦਿਨ ਬੜਤੀ ਜਾ ਰਹੀ ਹੈ। ਹਮ ਮੇਂ ਸੰਯਮ ਲਗਾਤਾਰ ਕਮ ਹੋਤਾ ਜਾ ਰਹਾ ਹੈ ਔਰ ਅਗਰ ਆਪ ਐਸੇ ਸਥਾਨ ਪਰ ਹੈ ਜਹਾਂ ਸੇ ਆਪ ਦੂਸਰੋਂ ਕੀ ਮਦਦ ਕਰ ਸਕਤੇ ਹੈ ਪਰ ਆਪ ਮਦਦ ਕਰਨਾ ਨਹੀਂ ਚਾਹਤੇ ਤੋ ਕਿਆ ਕਹੇਂਗੇ ਆਪ। ਯਹੀ ਨਾ ਕਿ ਬੜੀ ਸੰਖਿਆ ਮੇਂ ਹਮ ਲੋਕ ਮਾਨਸਿਕ ਰੂਪ ਸੇ ਸਵਸਥ ਨਹੀਂ ਹੈ, ਬਹੁਤਾਯਤ ਮੇਂ ਕੁਛ ਨਾ ਕੁਛ ਕੈਮੀਕਲ ਲੋਚਾ ਤੋ ਹੈ। ਹਮੇਂ ਕਿਸ ਪ੍ਰਕਾਰ ਸੇ ਲੇਨੀ ਚਾਹੀਏ ਮੈਂਟਲ ਹੈਲਥ ਸੇ ਜੁੜੀ ਗਾਈਡੈਂਸ, ਕਿਨ ਕਿਨ ਬਾਤੋਂ ਕਾ ਰੱਖਣਾ ਹੋਗਾ ਧਿਆਨ, ਇਨ ਸਭ ਪਰ ਚਰਚਾ ਕੇ ਲੀਏ ਕੱਲ ਦੁਪਹਿਰ 3:30 ਸੇ 4 ਵਜੇ ਤੱਕ FM ਲਾਈਫ ਲਾਈਨ ਕੇ ਲੀਏ ਹਮਾਰੇ ਸਟੂਡੀਓ ਮੇਂ ਮੌਜੂਦ ਰਹੇਂਗੇ ਡਾਕਟਰ ਅਖਿਲੇਸ਼ ਸ਼ਰਮਾ, ਐਡੀਸ਼ਨਲ ਪ੍ਰੋਫੈਸਰ, ਡਿਪਾਰਟਮੈਂਟ ਆਫ ਸਾਈਕਿਆਟਰੀ, PGI ਚੰਡੀਗੜ੍ਹ। ਹਮਾਰੇ ਫੋਨ ਨੰਬਰ ਹੈ 2660615, 2660617, 2660619 ਔਰ STD ਕੋਡ ਹੈ 0172। ਹਮੇ ਆਪਕੀ ਕਾਲਸ ਕਾ ਇੰਤਜ਼ਾਰ ਰਹੇਗਾ।
0: ਤੇ ਲੋ ਹੁਣ ਸੁਣੋ ਕੁਝ ਪੰਜਾਬੀ ਗੀਤ।

ਬੱਬੂ ਮਾਨ ਦੇ ਗਾਏ ਇਸ ਗੀਤ ਦੇ ਨਾਲ ਹੀ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ FM 107.2 MHz 'ਤੇ। ਅਗਲਾ ਪ੍ਰੋਗਰਾਮ ਹਵਾ ਮਹਿਲ, ਇਹ ਪ੍ਰੋਗਰਾਮ ਅਸੀਂ ਵਿਵਿਧ ਭਾਰਤੀ ਮੁੰਬਈ ਤੋਂ ਰਿਲੇਅ ਕਰਾਂਗੇ।

FM 107.2 ਮੈਗਾਹਰਟਸ ਤੇ ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ। 8:45 ਹੋਣ ਵਾਲੇ ਨੇ। ਹੁਣ ਤੋਂ ਕੁਝ ਹੀ ਪਹਿਲਾਂ ਤੁਸੀਂ ਸੁਣੋਗੇ ਦਿੱਲੀ ਕੇਂਦਰ ਤੋਂ ਸਮਾਚਾਰ ਸੰਧਿਆ।

0: अपनी त्वचा के लिए मैं चुनती हूँ वही जो है सबसे सही। वीको टर्मर क्रीम मेरी त्वचा का पोषण करे, उसे कोमल, सौम्य और उज्जवल बनाए। वीको टर्मरिक क्रीम, मैंने चुनी खूबसूरती।
1: ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ ਐਫ ਐਮ 107.2 ਮੈਗਾਹਰਟਸ 'ਤੇ। ਪੇਸ਼ ਨੇ ਮੁੱਖ ਪ੍ਰਦੇਸ਼ਕ ਖਬਰਾਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਨੈਫਿਡ ਨਿਲਾਮੀ ਪੋਰਟਲ ਲਾਂਚ ਕੀਤਾ। ਪੋਰਟਲ ਰਾਹੀਂ 48 ਘੰਟਿਆਂ ਦੇ ਅੰਦਰ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਭੁਗਤਾਨ ਪ੍ਰਾਪਤ ਹੋਣਗੇ। ਕੇਂਦਰੀ ਸਹਿਕਾਰਤਾ ਮੰਤਰੀ ਨੇ ਕਿਸਾਨਾਂ ਦੀ ਸਿੱਧੀ ਭਾਗੀਦਾਰੀ ਨੂੰ ਮਜ਼ਬੂਤ ਕਰਨ ਲਈ ਖਰੀਦ ਕਾਰਜਾਂ ਵਿੱਚ ਵਿਚੋਲਿਆਂ ਦੀ ਭੂਮਿਕਾ ਨੂੰ ਖਤਮ ਕਰਨ ਦਾ ਸੱਦਾ ਦਿੱਤਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਸ਼ਾਮ ਰਾਸ਼ਟਰਪਤੀ ਭਵਨ ਵਿਖੇ ਦੂਜੇ ਨਾਗਰਿਕ ਪੁਰਸਕਾਰ ਸਮਾਰੋਹ ਵਿੱਚ ਕੁੱਲ 65 ਪਦਮ ਪੁਰਸਕਾਰ ਪੇਸ਼ ਕੀਤੇ, ਜਿਨ੍ਹਾਂ ਵਿੱਚ 2 ਪਦਮ ਵਿਭੂਸ਼ਣ, 7 ਪਦਮ ਭੂਸ਼ਣ ਅਤੇ 56 ਪਦਮ ਸ਼੍ਰੀ ਸ਼ਾਮਲ ਨੇ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਟੋ ਮਿਊਟੇਸ਼ਨ ਸਿਸਟਮ ਅਤੇ ਕਾਗਜ਼ ਰਹਿਤ ਜ਼ਮੀਨ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਕੀਤੀ। ਹੁਣ ਇੰਤਕਾਲ ਨੂੰ ਹਰਿਆਣਾ ਵਿੱਚ ਘਰ ਬੈਠੇ ਹੀ ਡਾਊਨਲੋਡ ਕੀਤਾ ਜਾ ਸਕੇਗਾ। ਹਰਿਆਣਾ 1994 ਦੇ ਅਪਰ ਯਮੁਨਾ ਬੋਰਡ ਸਮਝੌਤੇ ਦੇ ਅਨੁਸਾਰ ਪਾਈਪਲਾਈਨਾਂ ਰਾਹੀਂ ਰਾਜਸਥਾਨ ਨੂੰ ਆਪਣੇ ਹਿੱਸੇ ਦਾ ਪਾਣੀ ਸਪਲਾਈ ਕਰੇਗਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜਪਾਨ ਵਿੱਚ ਆਯੋਜਿਤ ਅੰਤਰਰਾਸ਼ਟਰੀ ਗੀਤਾ ਮਹੋਤਸਵ ਦੇ ਸਮਾਪਤੀ ਸਮਾਰੋਹ ਨੂੰ ਇੱਕ ਵੀਡੀਓ ਸੰਦੇਸ਼ ਰਾਹੀਂ ਸੰਬੋਧਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਗੀਤਾ ਇੱਕ ਅਨਮੋਲ ਵਿਰਾਸਤ ਹੈ ਜੋ ਮਨੁੱਖੀ ਜੀਵਨ ਦਾ ਮਾਰਗਦਰਸ਼ਨ ਕਰਦੀ ਹੈ। ਹਰਿਆਣਾ ਕੈਬਨਿਟ ਵੱਲੋਂ ਹਰਿਆਣਾ ਬਾਗਬਾਨੀ ਨਰਸਰੀ ਐਕਟ 2025 ਦੀ ਧਾਰਾ 22(1) ਦੇ ਤਹਿਤ ਹਰਿਆਣਾ ਬਾਗਬਾਨੀ ਨਰਸਰੀ ਨਿਯਮ 2026 ਨੂੰ ਮਨਜ਼ੂਰੀ ਦਿੱਤੇ ਜਾਣ ਨਾਲ ਕਿਸਾਨਾਂ ਨੂੰ ਰਾਹਤ ਮਿਲੀ। ਮੌਸਮ ਵਿਭਾਗ ਨੇ 26 ਤਰੀਕ ਤੱਕ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਵਿੱਚ ਕੁਝ ਥਾਵਾਂ 'ਤੇ ਗਰਜ ਅਤੇ ਬਿਜਲੀ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਏ।

ਇਸ ਗੀਤੇ ਨਾਲ ਹੀ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਸੁਰ ਸਾਂਝ ਹੁਣ ਖਤਮ ਹੁੰਦਾ ਹੈ। ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ FM 107.2 MHz 'ਤੇ। 11 ਵੱਜਣ ਵਾਲੇ ਨੇ। ਥੋੜ੍ਹੀ ਹੀ ਦੇਰ ਵਿੱਚ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਹਿੰਦੀ ਵਿੱਚ ਸਮਾਚਾਰ ਰਿਲੇਅ ਕੀਤੇ ਜਾਣਗੇ।